0: IKEA presents
1: Major Henry.
2: بسم الله الرحمن الرحيم. السلام عليكم.
3: السلام عليكم. نعم ازيكم كيف انتم؟
2: الحمد لله بخير. انا كنت شاكر.
3: الحمد لله انا تبي فرون كيف انتم؟ هم انا غلط انت.
2: باجر هند لين جتا.
3: اه يلا فرات تبي فرون نسين جتا. على مين من دكا هو يا واك تبي فرون اي كي علوني من دكا جتا.
2: روح هم مات.
3: اه كبا علوني ميد سفشي مي جتا. ميد سم كوري دان لا كوري بي اغري تري هم علون من جه دين مولوا دين هو بي تكا هو يا كم سالو من ميد برنامج سيمين دين بي علون من كم دان نون جه واك نو تبي فرون نيجي ورن وان كان كان بس دين هم ਮੀ ਆਦਾ ਕਾ ਦੇ ਕੋ ਤਤਨਵਾ ਦਾ ਕੋਲੀ ਦਨੀ ਗੇ ਤਮੀ
2: ਅਦੇ ਹਮ ਵੀ ਮੇ ਦੇ ਸਮਤੀ ਬੇ ਫੁਰਨਾ ਵੀ ਫੁਰਸਤ ਤੱਕ ਕੇ ਦਾਰ ਫੁਰਤਨ ਤਾਰੀਖ ਦਨਵਾ ਦਾ ਤਾਰੀਖ ਬਾਅਦ ਦਾਰ ਮੇ ਦੇ ਕੀ 22 ਜ਼ੁਲ ਹਜਾ ਸਾਸਤੇ ਸਾਲੀ ਸਤੇ ਮਹਰ ਨੇ ਮੇ ਗੰਦ ਨੇ ਗੇ ਤੋ ਦੈਂ 8 ਜੂਨ 2026 ਹੋ ਮਦਸ ਅਦ ਮੇ ਹਲ ਨਾ ਕਤੋਂ ਹਾਇ ਮੇ ਹਲ ਨਾ ਕਤੇ ਦਨਵਾ ਲੇ ਮੇ ਵਗਤ ਤੰ ਕੋੜ ਕੁੜ ਕੁੜ ਕੋ ਬੋਰ ਇੰਗੇ ਤੋ ਮੇ ਕੁੜ ਕੋ ਮੇ ਖਣ ਲਾਇ ਬਾਲ ਮੇ ਮੇ ਆਇਰ ਗਾਮਸ ਦੈਂ ਅਣਾ ਮੋਸੋ ਗੋਸ ਗੈਨ ਦਨੀ ਕੇ ਨੋ ਦਨਵਾ ਨਾ ਇਕਮ ਕੋ ਵਹਿਫੋਤੀ ਇੰਗੇ ਤੋ
3: ਹਾਂ ਦੇ ਵਹਿਫੋਤੀ ਮੇ ਹਰ ਸਵਾਲ ਤੁਨੇ ਕੋ ਵਹਿ ਤੁਨੇ ਕੋ ਨੇ ਮੇ ਦਨੋ ਇੰਗੇ ਤੋ ਮਾਲ ਸਰਹ ਦੋ ਵਾ ਮੇ ਦਨਵਾ ਦਨੇ ਤੋ ਮਾਲ ਲੇ ਵਾ ਮੇ ਦਨਵਾ ਦਨੇ ਤੁਨੇ ਕੋ ਨੇ ਮੇ ਦਨਵਾ ਦਨੇ ਅਣ ਕੋ ਤੇ ਇਤਨੋ ਅਣ ਤਨ ਹਮ ਦੇ ਵੇ ਔਰ ਵੇ ਇੰਗੇ ਤੋ ਐਨ ਮੇ ਸਵਾਲ ਤੁਨੇ ਕੋ ਵਹਿ ਵਦੇ ਤਾਣ ਕੋ ਤੇਮੇ ਵਰਨ ਵੇ
2: ਤੇਮੇ ਵਰਨ ਵੇ ਐਨ ਮੇ ਸਦਨ ਦਨਵਾ ਦਨ ਵਾ ਕੇ ਦੇ ਸਕੂਲ ਦਰ ਵੜਾ ਨੋ ਮਹਾਰ ਤਿਆਰ ਵੜਾ ਨੋ ਗੰਦਾ ਬੇ ਫੁਲ ਮਾਲੇ ਖਾਸ ਬਤੇ ਗੇਗ ਤੇਰੇ ਤੇ ਬੇਰ ਫਾਰ ਇੰਗੇ ਵੜਾ ਨੋ ਗੇਮ ਫਾਨ ਇੰਗੇ ਤੋ ਐਮੇ ਬੇਰ ਨੋ ਕੋ ਵੜਾ ਤੇ ਮੇ ਇੰਗੇ ਵਨੇ ਹਮੇ ਕੁੜਿਆ ਮੇ ਕੁੜਿਆ ਦਾ ਨੋ ਕੋ ਬੱਲਵਾ ਲਵਾ ਚੈੱਕ ਕੋ ਲਵਾ ਮੇ ਕੋਟ ਮੇ ਕੁੜਾ ਮਿੱਚ ਸਤ ਸਮਾਦ ਵੜਾ ਨੋ ਆਤ ਦੈਨ ਰੀਦੂ ਸਮਾਦ ਸੇ ਬ ਉੜੇ ਮੇ ਗੋਤਾ ਇੰਗੇ ਤੋ ਗਾਫ ਅਲਦੀ ਫਤਲਨ ਫੇਸ਼ਿੰਗ ਅੱਡੋ ਸਿਟੀ ਇੰਗੇ ਤੋ ਐ ਮੇ ਦੋ ਹੈ ਜਹਰ ਕਮ ਇਨੀ ਹਮ ਵੀ ਮਾ ਅਮੀ ਵਿਹਾਰ ਗੋਸ ਕਰਨਾ ਇਨ ਨਾ ਨਮ ਮੌਸਮ ਬਹਿ ਮੇ ਫਾਗ ਮਾਲੂਮ ਹਤ ਤੇ ਬੇਫਣ ਕੋੜੇ ਰਕੋਲ ਤੇ ਰਾਲ ਮੌਸਮ ਬਹਿ ਗੋ ਮੇ ਇਦਾਰ ਮੇ ਦੁਰੇ ਕੋ ਤੇ ਬੇਫਣ ਗਨਸ ਦੇਨ ਦੇਤ
3: ਹਾਂ ਦੇ ਮੇ ਦੇ ਕਿ ਅਣ ਕੋਤਾ ਮੀ ਇਤਰ ਦੋ ਹੈਂਗੇ ਤੇ ਮੇ ਦਨਵਾਲ ਦੋਸਤ ਇਤਰ ਦੋ ਹੈ ਇਹ ਮੇ ਦੇ ਕਿ ਮੇ ਦੁਨੀਆ ਕਾਣ ਤੋ ਦੋ ਸਿੰਗੇ ਤੋ
2: ਹਾਂ
3: ਵਰਲਡ ਓਸ਼ਨ ਡੇ ਨੋ ਤੇ ਦੁਨੀਆ ਕਾਣ ਤੋ ਦੋ ਹਾਕੀ ਕੋ ਮੇ ਹਰ ਗਿਸ ਜੂਨ ਮ ਹੋ ਗਿਆ ਅਵਣ ਦੋਸ ਹੈ ਮੇ ਦੇ ਦਿਮਾਵਣੀ ਜੂਨ ਅਸ਼ਕ ਖਮ ਬਾਤੀ ਮੇ ਦੇ ਮੀ ਇੰਗੇ ਤੋ ਬੈਨ ਲੋਗਾ ਮੇ ਤੁਮ ਫਾਹ ਕੁਰਾ ਮੋਹਿੰਮ ਦੋ ਹੈ ਦੈਂ ਮੇ ਦੋਸ ਫਾਹ ਕੁਰ ਮਖਿਆਲ ਐਮੇ ਫਰਤਮ ਹੁਸ਼ੇਲ ਗੇ ਮੇ ਨਵਾਸਤੇ ਨੋ ਅਧੀ ਦੇਵਣਾ ਹਰ ਬ੍ਰਾਜ਼ੀਲ ਗੇ ਰਿਓ ਡੀ ਜੇਨੇਰੋ ਗੇ ਬੇਵਣੋ ਆਤ ਸਮੇਟੂਆ ਕੈਨੇਡਾ ਗਾ ਮੇ ਕੈਨੇਡਾ ਇੰਟਰਨੈਸ਼ਨਲ ਸੈਂਟਰ ਫਾਰ ਓਸ਼ਨ ਡਿਵੈਲਪਮੈਂਟ ਆਫ ਦੀ ਓਸ਼ਨ ਇੰਸਟੀਟਿਊਟ ਆਫ ਕੈਨੇਡਾ ਫਰਾਹ ਨਿਤ
2: ਆਦ ਅਲਫ ਦਾ ਦੋਂ ਰਸਮੀ ਕੋ ਮੇ ਦੋਸ ਦੈਂ ਫਾਹ ਕੁਰਮ ਫਰਾਹ ਫਾ ਮੇ ਦਿਹਾਸ ਨੋ ਵਣਾਰ ਕੰਡ ਦੋਗੇ ਦੋ ਹਕਿ ਦੁਨੀਆ ਗੇ ਦਮੇ ਹਟਣ ਵਿ ਤਰਗੇ ਲਣ ਲਣ ਤਾ ਹਾਸਲ ਕਰਮ ਇਹ ਤੇਰੇ ਵੇ ਦੇ ਆਦੀ ਕੰਡ ਤਾ ਰੱਖਾ ਤੇ ਕਰਮਾਸ਼ਾ ਇਹ ਗੇ ਵਸੀਲਤ ਦਮੇ ਹਟਣ ਵਿ ਗੋਤ ਕਬਲ ਹਟਮ ਆਮੰਗ ਸ਼ੌਗਵਰ ਕੰ ਇਤਰ ਕੋ ਬਣ ਮੇ ਫਾਹ ਕੁਰਾ ਦੋ ਹੈ ਗੋਤ ਗਮ ਮੇ ਫਾਹ ਕੁਰ ਵਣ ਗੇ ਤੋ ਹਮ ਵੇ ਰਾਜ ਮੇ ਵਰ ਮੁਹਿੰਮ ਦੋ ਹਕ ਵੇ ਦਣ ਹਲ ਮੰਗ ਬੋੜ ਬੇ ਆਤੀ ਕੰਡ ਨੋ ਤੋ
3: ਮਲੂਨ ਮੰਗੇ ਮੇਦੋਗੇ ਮੌਲੂ ਹਿੰਗਵਾ ਮੈਂ ਗੁੜੂ ਮਦਦ ਐਰੋਂ ਮੁਹਿੰਮ ਦੋਹੇ ਗਾ ਮੁਹਿੰਮ ਕੰਤ ਮੌਲੂ ਦਾਨ ਦਿੱਤ
2: ਐਵੇਂ ਖੰਡ ਤੋਗੇ ਦੋਸ ਵੇ ਮਾ ਖੰਡੋਗੇ ਦਰੀ ਨੇ ਦਿਵੇ ਨਕੇ ਨੇ ਐਵੇਂ ਅਲੂਨ ਮੇ ਦੋਸ ਦਿੱਤ ਮੈਂ ਆਣੇ ਕੋ ਤਦਨ ਨਾ
3: ਐ ਮਲੂਨ ਮੇ ਤਵੇ ਫੁਰਨ ਹੁੜਵਾ ਦਾਣੀ ਮੌਲੂ ਕੀ ਗੇ ਤੋ ਮੇ ਰਾਜੇ ਕਣ ਫਲ ਤੋ ਹੋਏ ਦਿਨ ਤਾ ਰੱਖਾ ਤੇ ਕੁਰਮਾ ਸਮਾਲ ਕੰ ਦੇਂ ਜੇ ਮੁਹਿੰਮ ਕੰਦ ਤੇ ਕੋ ਬਹਿ ਜੇ ਗੇ ਤੋ ਐਰੋਂ ਹਮ ਕੋ ਮੇ ਫਲਕ ਸਵਾਹ ਫਲ ਦੇਖੇ ਕੋ ਮੇ ਵਕ ਫਲਾ ਤੋ ਹੰਕੋ ਰਾਕ ਮੈਨ ਅਲੂਨ ਮੇ ਕੋ ਮੀ ਹੈ ਕਵਿਸ ਮੀ ਕਮ ਕੁਰਵੇ ਨੇ ਕਾਮੇ ਕੰਤ ਤਕੇ ਹੁੰਨਾ ਨੇ ਗੇ ਤੋ ਐ ਮੌਲੂ ਕੀ ರಾಜ್ಯಕ್ಕೆ ಕಣಫಳತೋ ದಿನಂತ ರಕ್ಕಾ ತೆರು ಕೊರ್ಮ ಸಮಾಲ್ಕೊಂದೆಂಜೆ ಮುಹಿಂ ಮುಖಂದ ತೆಹಿಕೊ ಬ್ಯಾಹಿಯೆ ಅಳುಮೆನ ಗುಳುವ ನನ್ನ ನೋಡ್ಕೊರೋ ತಿ ಬೇಫೋನ್ ವರ ಸ್ವಾದಿತವಾನ ಹೆಣ್ಣುಮಸ್ ಧನ್ಯವಾದಾನಂಗೇತ ಅಳುಮೆನ ಫೋನು ಗುಳುವೆ ನಂಬರ್ ಕೀ ತಿನ ತಿನ ಹತ್ತರ ಸುಮೆಂಗೈ ಸುಮೆಂಗೈ ಪಿ ಎಸ್ ಎಮ್ ಎ ಮೆದುರುಕೊ ನನ್ನ ನೋಡ್ಕೊರವೇನೆ ನಮ್ಮ ಪಿ ಎಸ್ ಎಮ್ ಎ ಮೇತಿ ಲವ ರಿಕ್ವೆಸ್ಟ್ ಕೊಡ್ಬೋದು
2: ರಿಕ್ವೆಸ್ಟ್ ಕೊಡುವ ಬೇಫೋನ್ ಹೆಗ್ಗಡ್ ಫನ್ಸಾಹ ಕೊರೆ ಅಕ ಕೊಲ್ಲಬಾನಂಗೇತ ಹೆಗ್ಗಡ್ ಫನ್ಸಾಹ ಕೊರೆ ಅಳುಮೆನ ಪಿ ಎಸ್ ಎಮ್ ಎ ಮೆದುರುಕೊ ತಿ ಬೇಫೋನ್ ರಿಕ್ವೆಸ್ಟ್ ಕೊರವೇನ ದೆನ್ ನಮ್ಮಸ್ ನೋಡ್ಕೊಳ್ಳೆ ಬೇನ ಖ್ಯಾಲ ಫಾಳ ಕೊರೆ ಬೇನ ಮೆಹರಿ ಹಾಕ ಮಕ್ಕ ತಿ ಬೇಫಣ ಫುರ್ಸತ್ ತರುವ ಅಳ್ಮೆ ಕೂಡ ಇರಕಡೆ ತೆರೆ ಅಳ್ಮೆಂಗ ಹಮ್ ಆದ ಕಾದೆ ಮತಿ ಗಣತೆ ಬೊಡ ಬೇರೆ ಅಪ್ಪ ತಿ ಬೇಫಣ ಬದಲು ಕೊಲ್ಲಾನ ಹಂಗೆ ತ ಹಮ್ ನನ್ನ ನೋಡ್ಕೊರೋಮ ಖ್ಯಾಲ ಫಾಳ ಕೊರೋಮ ದೆ ರಿಕ್ವೆಸ್ಟ್ ಕೊರೋಮ ಗಂದವ

ਰਾਖੇ ਬੁਨਾ ਮੀਹਕ ਫਹਿ ਤਿਮਨ ਰਸ ਕਲਾਂਗੇ ਨਰਖਿ ਜਜਾ ਦਿਵਾ ਹੁਸੀ ਮੇ ਅਨਿਯਾ ਵਿਰਿਨ ਤਿਮਨ ਰਸ ਕਲਾਂਗੇ ਜਜਾ ਦਿਵਨੀ ਇਫਦੈਨੇ।